0: ਆਏ ਜਿਉਂ ਰਾਖੇ ਤਿਉਂ ਰਹੀਏ। ਖੁਦ ਪਾਵੇ ਤਾਂ ਨਾਮ ਜਪਾਵੇ, ਸੁਖ ਤੇਰਾ ਬਿਤਾ ਲਈਏ। ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਨਾਨਕ ਕਉ ਪ੍ਰਭ ਭਇ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਤੁਜ ਪਾਵੇ ਤਾਂ ਨਾਮ ਜਪਾਵੇ, ਸੁਖ ਤੇਰਾ ਦਿੱਤਾ ਲਈਏ। ਮੇਰੇ ਰਾਮ ਰਾਏ, ਮੇਰੇ ਰਾਮ ਰਾਏ, ਜਿਉਂ ਰਾਖੇ ਤਿਉਂ ਰਹੀਏ। ਤੁਜ ਪਾਵੇ ਤਾਂ ਨਾਮ ਜਪਾਵੇ, ਸੁਖ ਤੇਰਾ ਦਿੱਤਾ ਲਈਏ।
1: गीता पाठ करते से ज्ञान के साथ साथ मन को भी शांति मिलती है।
2: श्री परमात्मने नमः। श्रीमद् भगवत गीतायाः भक्ति योग नामनः द्वादशाध्यायस्य केषाञ्चन श्लोकानां पाठः प्रस्तुयते। अर्जुन उवाच, एवं सततयुक्ताये भक्तास्त्वां पर्युपासते, ये चाप्यक्षरमव्यक्तम्।

0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਡਾਕਟਰ ਤਰਵਿੰਦਰ ਕੌਰ ਤੋਂ ਸੁਣੋਗੇ ਕਹਾਣੀ ਅਧੂਰੀ ਮੁਲਾਕਾਤ। ਇਸ ਤੋਂ ਇਲਾਵਾ ਅਸੀਂ ਤੁਹਾਨੂੰ ਸੁਣਾਵਾਂਗੇ ਕੁਝ ਪੰਜਾਬੀ ਫਿਲਮੀ ਗੀਤ। ਸਰੋਤਿਓ, ਅੱਜ 2 ਅਕਤੂਬਰ ਏ, ਯਾਨੀ ਮਹਾਤਮਾ ਗਾਂਧੀ ਜੀ ਦਾ ਜਨਮ ਦਿਹਾੜਾ, ਜਿਹਨੂੰ ਅਸੀਂ ਗਾਂਧੀ ਜੈਯੰਤੀ ਵੀ ਕਹਿੰਦੇ ਹਾਂ। ਹਰ ਸਾਲ 2 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਰਾਸ਼ਟਰੀ ਤਿਉਹਾਰ ਵਜੋਂ ਮਾਨਤਾ ਪ੍ਰਾਪਤ ਹੈ। ਗਾਂਧੀ ਜੀ ਦੇ ਅਹਿੰਸਾ ਦੇ ਵਿਚਾਰਾਂ ਅਤੇ ਵਿਸ਼ਵ ਸ਼ਾਂਤੀ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਸੰਯੁਕਤ ਰਾਸ਼ਟਰ ਦੁਆਰਾ ਇਸ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਮਹਾਤਮਾ ਗਾਂਧੀ, ਜਿਨ੍ਹਾਂ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ, ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ ਸੀ। ਭਾਰਤੀ ਸੁਤੰਤਰਤਾ ਸੰਗਰਾਮ ਵਿੱਚ ਉਹਨਾਂ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਸੀ। ਉਹਨਾਂ ਨੇ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸੱਚ ਅਤੇ ਅਹਿੰਸਾ ਦਾ ਮਾਰਗ ਚੁਣਿਆ। ਉਹਨਾਂ ਦੇ ਅਹਿੰਸਕ ਅੰਦੋਲਨਾਂ ਜਿਵੇਂ ਕਿ ਸੱਤਿਆਗ੍ਰਹਿ, ਅਸਹਿਯੋਗ ਅੰਦੋਲਨ, ਡਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਨੇ ਬ੍ਰਿਟਿਸ਼ ਹਕੂਮਤ ਦੀਆਂ ਨੀਹਾਂ ਹਿਲਾ ਦਿੱਤੀਆਂ। ਲੋਕ ਉਹਨਾਂ ਨੂੰ ਪਿਆਰ ਨਾਲ ਬਾਪੂ ਅਤੇ ਰਾਸ਼ਟਰਪਿਤਾ ਕਹਿ ਕੇ ਬੁਲਾਉਂਦੇ ਨੇ। ਗਾਂਧੀ ਜੈਯੰਤੀ ਦੇ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹੋਰ ਨੇਤਾ ਨਵੀਂ ਦਿੱਲੀ ਵਿੱਚ ਉਹਨਾਂ ਦੀ ਸਮਾਧੀ ਰਾਜਘਾਟ ਤੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਨੇ। ਇਸ ਦਿਨ ਸਕੂਲਾਂ, ਕਾਲਜਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ, ਭਾਸ਼ਣ, ਲੇਖ ਮੁਕਾਬਲੇ ਅਤੇ ਪ੍ਰਾਰਥਨਾ ਸਭਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਨੇ। ਗਾਂਧੀ ਜੀ ਸਵੱਛਤਾ ਯਾਨੀ ਸਫਾਈ ਦੇ ਵੀ ਵੱਡੇ ਸਮਰਥਕ ਸਨ। ਇਸ ਲਈ ਇਸ ਦਿਨ ਵਿਸ਼ੇਸ਼ ਸਫਾਈ ਅਭਿਆਨ ਵੀ ਚਲਾਏ ਜਾਂਦੇ ਨੇ। ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਪੂਰੀ ਦੁਨੀਆਂ ਲਈ ਪ੍ਰੇਰਣਾ ਸਰੋਤ ਨੇ। ਉਹਨਾਂ ਦਾ ਮੰਨਣਾ ਸੀ ਕਿ ਅਹਿੰਸਾ ਨਾਲ ਕੋਈ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਗਾਂਧੀ ਜੈਯੰਤੀ ਸਾਨੂੰ ਸੱਚ, ਅਹਿੰਸਾ, ਭਾਈਚਾਰੇ ਅਤੇ ਸਫਾਈ ਦੇ ਮਾਰਗ ਤੇ ਚੱਲਣ ਦਾ ਸੁਨੇਹਾ ਦਿੰਦੀ ਏ। ਸਰੋਤਿਓ, ਆਓ ਹੁਣ ਸੁਣਦੇ ਹਾਂ ਡਾਕਟਰ ਤਰਵਿੰਦਰ ਕੌਰ ਤੋਂ ਕਹਾਣੀ ਅਧੂਰੀ ਮੁਲਾਕਾਤ।
1: ਅੱਜ ਸ਼ਾਮੀ 5 ਵਜੇ ਤੋਂ ਹੀ ਮੀਂਹ ਪੈ ਰਿਹਾ ਸੀ। ਆਫਿਸ ਤੋਂ ਨਿਕਲਦੇ ਮੈਨੂੰ 6 ਵਜ ਗਏ ਸਨ। ਮੀਂਹ ਅਤੇ ਕਾਲੀ ਬਦਲੀ ਦੇ ਕਾਰਨ ਦਿਨ ਢਲ ਕੇ ਕੁਝ ਮੁੱਸੇ ਹਨੇਰੇ ਵਿੱਚ ਤਬਦੀਲ ਹੁੰਦਾ ਜਾਂਦਾ ਸੀ। ਮੈਂ ਘਰ ਜਾਣ ਦੀ ਥਾਂ ਇੱਕ ਰੈਸਤਰਾਂ ਵਿੱਚ ਜਾਣ ਦਾ ਪ੍ਰੋਗਰਾਮ ਬਣਾ ਲਿਆ, ਜੋ ਆਫਿਸ ਤੋਂ ਲਗਭਗ 20 ਮਿੰਟਾਂ ਦੀ ਦੂਰੀ 'ਤੇ ਸੀ। ਇਸ ਰੈਸਤਰਾਂ ਵਿੱਚ ਪਹਿਲਾਂ ਵੀ ਮੈਂ ਆਪਣੇ ਇੱਕ ਦੋਸਤ ਦੇ ਨਾਲ ਗਈ ਸੀ। ਬਹੁਤ ਹੀ ਸ਼ਾਂਤ ਮਾਹੌਲ ਸੀ ਇੱਥੋਂ ਦਾ। ਇਹ ਰੈਸਤਰਾਂ ਮੇਨ ਰੋਡ ਤੋਂ ਥੋੜ੍ਹਾ ਦੂਰ ਅੰਦਰ ਗਲੀ ਵਿੱਚ ਇੱਕ ਵੱਡੇ ਸਾਰੇ ਬਾਗ ਦੇ ਸਾਹਮਣੇ ਪੈਂਦਾ ਸੀ। ਮੇਰਾ ਫੋਨ ਵਾਰ ਵਾਰ ਵਾਈਬ੍ਰੇਟ ਕਰਕੇ ਬੰਦ ਹੋ ਚੁੱਕਾ ਸੀ। ਚੰਗਾ ਹੀ ਸੀ, ਕਿਉਂਕਿ ਕੁਝ ਸਮਾਂ ਮੈਂ ਆਪਣੇ ਆਪ ਲਈ ਕੱਢਣਾ ਚਾਹੁੰਦੀ ਸਾਂ। ਰੈਸਤਰਾਂ ਦੇ ਅੰਦਰ ਦਾ ਮਾਹੌਲ ਬਹੁਤ ਹੀ ਸ਼ਾਂਤ ਸੀ। ਕੋਈ ਸੰਗੀਤ ਹਲਕੀ ਆਵਾਜ਼ ਵਿੱਚ ਵੱਜਦਾ ਕੰਨਾਂ ਨੂੰ ਸਕੂਨ ਦੇ ਰਿਹਾ ਸੀ। ਲੱਕੜ ਦੇ ਬਣੇ ਟੇਬਲ ਉੱਪਰ ਰੱਖੇ ਲੈਂਪ ਵਿੱਚੋਂ ਪੀਲੇ ਰੰਗ ਦੀ ਮੱਧਮ ਰੌਸ਼ਨੀ ਆ ਰਹੀ ਸੀ। ਮੈਂ ਖਿੜਕੀ ਦੇ ਨਾਲ ਦੇ ਇੱਕ ਟੇਬਲ ਦੀ ਚੋਣ ਕਰਕੇ ਵੇਟਰ ਨੂੰ ਕਾਫੀ ਦਾ ਆਰਡਰ ਦੇ ਦਿੱਤਾ ਅਤੇ ਆਪਣੇ ਨਾਲ ਲਿਆਈ ਕਿਤਾਬ ਖੋਲ੍ਹ ਲਈ। ਇਹ ਕਿਤਾਬ ਮੈਂ 4-5 ਦਿਨਾਂ ਤੋਂ ਨਾਲ ਲੈ ਕੇ ਘੁੰਮ ਰਹੀ ਸੀ, ਤਾਂ ਜੋ ਕਦੇ ਮੌਕਾ ਲੱਗਣ 'ਤੇ ਉਸਨੂੰ ਸ਼ਾਂਤੀ ਨਾਲ ਪੜ੍ਹ ਸਕਾਂ। ਪਹਿਲੇ 10 ਕੁ ਮਿੰਟ ਬਹੁਤ ਹੀ ਸ਼ਾਂਤ ਸਨ। ਗਰਮ ਕਾਫੀ ਦੀ ਖੁਸ਼ਬੂ ਅਤੇ ਕਿਤਾਬ ਦਾ ਸਰੂਰ ਮੇਰੇ ਸਿਰ ਨੂੰ ਚੜ੍ਹ ਰਿਹਾ ਸੀ ਕਿ ਅਚਾਨਕ ਇੱਕ ਆਦਮੀ ਔਰਤ ਦੀਆਂ ਆਵਾਜ਼ਾਂ ਮੇਰੇ ਕੰਨੀ ਪਹੁੰਚੀਆਂ। ਔਰਤ ਬਹੁਤ ਧੀਮੀ ਆਵਾਜ਼ ਵਿੱਚ ਆਪਣੇ ਸਾਹਮਣੇ ਬੈਠੇ ਆਦਮੀ ਨੂੰ ਕੁਝ ਕਹਿ ਰਹੀ ਸੀ।

ਅਸੀਂ ਘੰਟਿਆਂ ਬੱਧੀ ਨਾਲ ਬੈਠਦੇ, ਬਿਨਾਂ ਗੱਲ ਕੀਤਿਆਂ ਸਿਰਫ ਆਲੇ ਦੁਆਲੇ ਦੇ ਮਾਹੌਲ ਨੂੰ ਨਿਹਾਰਦੇ ਰਹਿੰਦੇ। ਕਈ ਵਾਰੀ ਉਹ ਮੇਰੇ ਨਾਲ ਗੱਲਾਂ ਵੀ ਕਰਦਾ। ਉਸਦੀਆਂ ਗੱਲਾਂ ਸੁਣਨੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ, ਮੈਨੂੰ ਉਸਦਾ ਸਾਥ ਬਹੁਤ ਪਿਆਰਾ ਲੱਗਦਾ। ਹੌਲੀ ਹੌਲੀ ਅਸੀਂ ਇੱਕ ਦੂਜੇ ਦੇ ਹੋਰ ਕਰੀਬ ਆ ਗਏ। ਅਰਜੁਨ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਮੈਂ ਉਤਨੇ ਹੀ ਪਿਆਰ ਨਾਲ ਉਸਦੇ ਪਿਆਰ ਨੂੰ ਸਵੀਕਾਰ ਕਰ ਲਿਆ। ਲਗਭਗ 4 ਸਾਲ ਅਸੀਂ ਇੱਕ ਦੂਜੇ ਦੇ ਨਾਲ ਇੱਕ ਆਮ ਜਿਹੀ ਪਰ ਖਾਸ ਜ਼ਿੰਦਗੀ ਦੀ ਵਿਉਂਤਬੰਦੀ ਕਰਦੇ ਰਹੇ। ਸਵੇਰ ਅਤੇ ਸ਼ਾਮ ਦੀ ਚਾਹ, ਲੰਮੀ ਸੈਰ, ਫਿਲਮਾਂ ਉੱਪਰ ਬਹਿਸ ਅਤੇ ਹੋਰ ਬਹੁਤ ਕੁਝ। ਸਭ ਕੁਝ ਕਿਸੇ ਪਰੀ ਕਥਾ ਵਾਂਗ ਚੱਲ ਰਿਹਾ ਸੀ ਅਤੇ ਇੱਕ ਦਿਨ ਅਚਾਨਕ ਪਤਾ ਲੱਗਿਆ ਕਿ ਕੰਪਨੀ ਅਰਜੁਨ ਨੂੰ 3 ਸਾਲ ਲਈ ਬੈਂਗਲੋਰ ਭੇਜ ਰਹੀ ਹੈ, ਵਧੀਆ ਸੈਲਰੀ, ਗੱਡੀ ਅਤੇ ਘਰ ਦੇ ਨਾਲ। ਚੰਗਾ ਮੌਕਾ ਸੀ ਅਤੇ ਕਰੀਅਰ ਲਈ ਵੱਡਾ ਬ੍ਰੇਕ ਵੀ। ਮੈਂ ਖੁਸ਼ ਹੋਣ ਦਾ ਯਤਨ ਕਰ ਰਹੀ ਸੀ। ਤੈਨੂੰ ਜਾਣਾ ਚਾਹੀਦਾ ਹੈ, ਮੈਂ ਉਸਨੂੰ ਕਿਹਾ ਸੀ। ਸੱਚੀ ਨਹੀਂ ਤਾਂ, ਪਰ ਅਸੀਂ ਇੱਕ ਦੂਜੇ ਤੋਂ ਦੂਰ ਕਿਵੇਂ ਰਵਾਂਗੇ, ਅਰਜੁਨ ਨੇ ਮੈਨੂੰ ਕਿਹਾ। ਅਰਜੁਨ ਸਿਰਫ 3 ਸਾਲ ਦੀ ਹੀ ਗੱਲ ਹੈ, ਉਸ ਤੋਂ ਬਾਅਦ ਤੂੰ ਵਾਪਸ ਆ ਜਾਈਂ, ਇਸ ਦੌਰਾਨ ਅਸੀਂ ਰੋਜ਼ ਗੱਲਾਂ ਕਰਾਂਗੇ, ਮੈਂ ਉਸਨੂੰ ਸਮਝਾਉਂਦਿਆਂ ਕਿਹਾ ਸੀ। ਅਰਜੁਨ ਬੈਂਗਲੋਰ ਚਲਾ ਗਿਆ। ਬੈਂਗਲੋਰ ਜਾਣ ਤੋਂ ਬਾਅਦ ਉਹ ਉੱਥੋਂ ਦੀਆਂ ਫੋਟੋਆਂ ਭੇਜਦਾ ਅਤੇ ਰੋਜ਼ ਮੇਰੇ ਨਾਲ ਗੱਲਾਂ ਕਰਦਾ। ਅਸੀਂ ਰੋਜ਼ ਇੱਕ ਇੱਕ ਦਿਨ ਗਿਣਦੇ, ਪਰ 5-6 ਮਹੀਨਿਆਂ ਵਿੱਚ ਜਿਵੇਂ ਕੁਝ ਬਦਲਣ ਲੱਗ ਪਿਆ। ਅਰਜੁਨ ਦੇ ਫੋਨ ਆਉਣੇ ਘੱਟ ਗਏ, ਕਈ ਵਾਰ ਉਹ ਕਾਲ ਕਰਨਾ ਹੀ ਭੁੱਲ ਜਾਂਦਾ। ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਬੈਂਗਲੋਰ ਵਿੱਚ ਉਹ ਕਿਸੇ ਹੋਰ ਆਫਿਸ ਕਲੀਗ ਦੇ ਬਹੁਤ ਨਜ਼ਦੀਕ ਹੈ। ਸਮਾਂ ਲੱਗਦਾ ਗਿਆ ਅਤੇ ਫਿਰ ਇੱਕ ਸ਼ਾਮ ਗੱਲ ਕਰਦਿਆਂ ਉਸਨੇ ਦੱਸਿਆ ਕਿ ਉਹ ਬੈਂਗਲੋਰ ਹੀ ਸੈਟਲ ਹੋਣਾ ਚਾਹੁੰਦਾ ਹੈ, ਕੰਪਨੀ ਉਸਨੂੰ ਹੋਰ ਵੱਡੀ ਪੋਜੀਸ਼ਨ ਦੇ ਰਹੀ ਹੈ। ਕੀ ਮਤਲਬ, ਤੂੰ ਹੁਣ ਵਾਪਸ ਨਹੀਂ ਆਏਗਾ, ਮੈਂ ਉਸਨੂੰ ਪੁੱਛਿਆ ਸੀ। ਉਹ ਚੁੱਪ ਰਿਹਾ। ਮੈਂ ਫਿਰ ਪੁੱਛਿਆ, ਅਰਜੁਨ ਸਾਡਾ ਦੋਹਾਂ ਦਾ ਕੀ ਬਣੇਗਾ? ਉਹ ਫਿਰ ਵੀ ਕੁਛ ਨਾ ਬੋਲਿਆ, ਬਸ ਇੰਨਾ ਹੀ ਕਿਹਾ ਕਿ ਨਹੀਂ ਤਾਂ ਅਸੀਂ ਕੁਛ ਨਾ ਕੁਛ ਸੋਚ ਲਵਾਂਗੇ। ਮੇਰੇ ਅੰਦਰੋਂ ਕੁਛ ਟੁੱਟਦਾ ਜਾਂਦਾ ਸੀ। ਲਗਭਗ 6 ਮਹੀਨਿਆਂ ਬਾਅਦ ਸਾਡੀ ਆਖਰੀ ਬਹਿਸ ਹੋਈ। ਉਹ ਕੁਛ ਦਿਨਾਂ ਲਈ ਘਰ ਆਇਆ ਸੀ। ਮੈਂ ਉਸਦੀ ਪਸੰਦ ਦਾ ਖਾਣਾ ਬਣਾਇਆ ਅਤੇ ਉਸਦਾ ਇੰਤਜ਼ਾਰ ਕਰਨ ਲੱਗੀ। ਅਰਜੁਨ ਕਾਫੀ ਦੇਰ ਨਾਲ ਆਇਆ, ਉਸਨੇ ਮਸਾ ਹੀ ਕੁਛ ਖਾਇਆ ਸੀ ਅਤੇ ਸਾਡੀ ਗੱਲਬਾਤ ਸ਼ੁਰੂ ਹੋਈ। ਅਰਜੁਨ ਨੇ ਕਿਹਾ, ਤੈਨੂੰ ਬੈਂਗਲੋਰ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਨੀਤਾ, ਅਤੇ ਤੈਨੂੰ ਵਾਪਸ ਦਿੱਲੀ ਆ ਜਾਣਾ ਚਾਹੀਦਾ ਅਰਜੁਨ। ਮੈਂ ਉਸਨੂੰ ਜਵਾਬ ਦਿੱਤਾ, ਪਰ ਮੇਰਾ ਕਰੀਅਰ ਉੱਥੇ ਹੀ ਹੈ ਹੁਣ ਨੀਤਾ, ਮੇਰਾ ਵਾਪਸ ਆਉਣਾ ਸੰਭਵ ਨਹੀਂ ਹੈ। ਅਤੇ ਮੇਰਾ ਕਰੀਅਰ? ਅਰਜੁਨ, ਮੇਰਾ ਕਰੀਅਰ ਵੀ ਇੱਥੇ ਹੀ ਹੈ, ਮੈਂ ਕਿਹਾ। ਪਰ ਹਰ ਵਾਰੀ ਮੈਂ ਹੀ ਕਿਉਂ ਸਮਝੌਤੇ ਕਰਾਂ? ਇਸ ਰਿਸ਼ਤੇ ਨੂੰ ਠੀਕ ਰੱਖਣ ਦੀ ਜ਼ਿੰਮੇਵਾਰੀ ਸਿਰਫ ਮੇਰੀ ਥੋੜ੍ਹੀ ਹੈ? ਅਰਜੁਨ ਦੇ ਬੋਲਾਂ ਵਿੱਚ ਤਲਖੀ ਵੱਧਦੀ ਜਾ ਰਹੀ ਸੀ। ਮੈਂ ਹੈਰਾਨੀ ਨਾਲ ਉਸਨੂੰ ਦੇਖ ਰਹੀ ਸੀ ਕਿ ਇਹ ਉਹੀ ਅਰਜਨ ਹੈ ਜੋ ਕਦੇ ਪਿਆਰ ਦੀਆਂ ਕਸਮਾਂ ਖਾਂਦਾ ਸੀ। ਮੈਂ ਵੀ ਆਪਣੇ ਕਰੀਅਰ ਤੇ ਆਪਣੀ ਜ਼ਿੰਦਗੀ ਨਾਲ ਬਹੁਤ ਸਮਝੌਤੇ ਕੀਤੇ ਨੇ ਅਰਜੁਨ, ਜੇਕਰ ਤੂੰ ਮੈਨੂੰ ਪਿਆਰ ਕਰਦਾ ਹੈ ਤਾਂ ਤੈਨੂੰ ਹੀ ਮੇਰੇ ਕੋਲ ਵਾਪਸ ਆਉਣਾ ਹੋਏਗਾ। ਸ਼ਾਇਦ ਮੈਂ ਵੀ ਹੁਣ ਕਿਸੇ ਗੱਲ ਤੇ ਸਮਝੌਤਾ ਨਹੀਂ ਸੀ ਕਰਨਾ ਚਾਹੁੰਦੀ। ਅਰਜੁਨ ਕੁਰਸੀ ਤੋਂ ਖੜਾ ਹੋ ਗਿਆ, ਜਿਵੇਂ ਹੁਣ ਉਸਨੇ ਸਭ ਕੁਝ ਖਤਮ ਕਰਨ ਦਾ ਸੋਚ ਲਿਆ ਹੋਵੇ, ਤੇ ਬੋਲਿਆ, ਮੈਨੂੰ ਲੱਗਦਾ ਹੈ ਸਾਡੇ ਦੋਹਾਂ ਦੇ ਰਾਹ ਵੱਖਰੇ ਹਨ, ਸਾਨੂੰ ਇੱਕ ਹੋਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਇਹ ਬੋਲ ਕੇ ਅਰਜਨ ਬਾਹਰ ਤੁਰ ਗਿਆ। ਲੱਗਿਆ ਜਿਵੇਂ ਉਹ ਸਿਰਫ ਇਹ ਗੱਲ ਕਹਿਣ ਲਈ ਆਇਆ ਸੀ। ਰਿਸ਼ਤਾ ਤਾਂ ਸਾਡਾ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਉਸਦਾ ਇਸ ਤਰ੍ਹਾਂ ਚਲੇ ਜਾਣਾ ਮੈਨੂੰ ਅੰਦਰ ਤੱਕ ਤੋੜ ਗਿਆ। ਮੈਂ ਮੁੜ ਉਸਨੂੰ ਕਦੇ ਨਹੀਂ ਮਿਲੀ ਤੇ ਅੱਜ ਅਸੀਂ ਇੱਕ ਦੂਜੇ ਦੇ ਇਤਨਾ ਕੋਲ ਇੱਕ ਹੀ ਕਮਰੇ ਵਿੱਚ ਬੈਠੇ ਹਾਂ, ਪਰ ਇੱਕ ਦੂਜੇ ਤੋਂ ਬਹੁਤ ਦੂਰ। ਰੈਸਤਰਾਂ ਵਿੱਚ ਮੀਰਾ ਅਜੇ ਵੀ ਬੋਲ ਰਹੀ ਸੀ, ਅਰਜਨ ਮੈਂ ਤੇਰੇ ਅਤੀਤ ਨਾਲ ਤਾਂ ਨਹੀਂ ਲੜ ਸਕਦੀ। ਤੈਨੂੰ ਕਿਸੇ ਦੇ ਨਾਲ ਲੜਨ ਦੀ ਲੋੜ ਨਹੀਂ ਮੀਰਾ, ਤੇਰਾ ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ, ਅਰਜਨ ਨੇ ਕਿਹਾ ਸੀ। ਫਿਰ ਮੈਨੂੰ ਇਹ ਕਿਉਂ ਲੱਗਦਾ ਹੈ ਜਿਵੇਂ ਮੈਂ ਹਮੇਸ਼ਾ ਤੇਰਾ ਹੀ ਇੰਤਜ਼ਾਰ ਕਰ ਰਹੀ ਹੋਵਾਂ, ਮੀਰਾ ਨੇ ਕਿਹਾ। ਅਰਜੁਨ ਕੁਛ ਨਾ ਬੋਲਿਆ। ਮੀਰਾ ਬੋਲਦੀ ਰਹੀ, ਕਈ ਵਾਰ ਤੂੰ ਮੇਰੇ ਨਾਲ ਬੈਠਿਆ ਵੀ ਮੇਰੇ ਨਾਲ ਨਹੀਂ ਹੁੰਦਾ, ਲੱਗਦਾ ਹੈ ਜਿਵੇਂ ਕਿਸੇ ਓਪਰੇ ਬੰਦੇ ਨਾਲ ਬੈਠੀ ਹੋਵਾਂ, ਲੱਗਦਾ ਹੈ ਤੇਰੇ ਦਿਲ ਦਿਮਾਗ ਵਿੱਚ ਕੁਛ ਹੋਰ ਹੀ ਚੱਲ ਰਿਹਾ ਹੋਵੇ। ਮੀਰਾ ਦੇ ਇਹਨਾਂ ਬੋਲਾਂ ਨੇ ਮੇਰੇ ਦਿਲ ਦੀ ਧੜਕਣ ਨੂੰ ਵਧਾ ਦਿੱਤਾ ਸੀ। ਮੈਂ ਉੱਥੋਂ ਗਾਇਬ ਹੋ ਜਾਣਾ ਚਾਹੁੰਦੀ ਸੀ। ਤੂੰ ਮੈਨੂੰ ਸੱਚ ਕਿਉਂ ਨਹੀਂ ਦੱਸਦਾ ਅਰਜੁਨ? ਕੋਈ ਹੈ ਕਿ ਜਿਸ ਨੂੰ ਤੂੰ ਪਿਆਰ ਕਰਦਾ ਹੈ? ਮੀਰਾ ਅੱਜ ਆਪਣੇ ਸਾਰੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਸੀ। ਅਰਜੁਨ ਨੇ ਉਸ ਵੱਲ ਤੱਕਿਆ, ਡੂੰਘਾ ਸਾਹ ਲਿਆ ਅਤੇ ਕਿਹਾ, ਮੈਂ ਨਹੀਂ ਜਾਣਦਾ। ਮੀਰਾ ਨੇ ਅੱਖਾਂ ਮੀਚ ਲਈਆਂ। ਕੁਛ ਦੇਰ ਕੋਈ ਆਵਾਜ਼ ਨਾ ਆਈ। ਮੈਂ ਚੋਰ ਅੱਖਾਂ ਨਾਲ ਦੋਹਾਂ ਨੂੰ ਦੇਖ ਰਹੀ ਸੀ। ਅਰਜੁਨ ਨੇ ਮੀਰਾ ਦਾ ਹੱਥ ਫੜਨ ਲਈ ਆਪਣਾ ਹੱਥ ਵਧਾਇਆ, ਪਰ ਮੀਰਾ ਨੇ ਆਪਣਾ ਹੱਥ ਪਿਛਾਂ ਖਿੱਚ ਲਿਆ। ਮੈਨੂੰ ਲੱਗਿਆ ਕਿ ਹੁਣ ਮੈਨੂੰ ਇੱਥੋਂ ਤੁਰ ਜਾਣਾ ਚਾਹੀਦਾ ਹੈ, ਪਰ ਫਿਰ ਵੀ ਮੈਂ ਉੱਥੇ ਹੀ ਰੁਕੀ ਰਹੀ। ਸ਼ਾਇਦ ਦੇਖਣਾ ਚਾਹੁੰਦੀ ਸੀ ਕਿ ਇਸ ਬਹਿਸ ਦਾ ਕੀ ਨਤੀਜਾ ਨਿਕਲਦਾ ਹੈ। ਸ਼ਾਇਦ ਮੈਂ ਕੁਝ ਅਜਿਹਾ ਸੁਣਨਾ ਚਾਹੁੰਦੀ ਸੀ ਜੋ ਕਈ ਵਰ੍ਹਿਆਂ ਤੋਂ ਅਰਜੁਨ ਦੇ ਮੂੰਹੋਂ ਨਹੀਂ ਸੀ ਸੁਣਿਆ। ਤੇ ਅਖੀਰ ਅਰਜੁਨ ਨੇ ਆਪਣੀ ਚੁੱਪੀ ਤੋੜੀ। ਮੀਰਾ, ਮੈਂ ਨੀਤਾ ਨੂੰ ਪਿਆਰ ਕਰਦਾ ਸੀ। ਮੀਰਾ ਨੂੰ ਸ਼ਾਇਦ ਇਸੇ ਉੱਤਰ ਦੀ ਆਸ ਸੀ। ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਫਿਰ ਪੁੱਛਿਆ, ਕੀ ਤੂੰ ਉਸਨੂੰ ਅਜੇ ਵੀ ਪਿਆਰ ਕਰਦਾ ਹੈ? ਪਤਾ ਨਹੀਂ, ਪਰ ਦਿਲ ਦਾ ਕੋਈ ਹਿੱਸਾ ਅਜੇ ਵੀ ਉਸਨੂੰ ਯਾਦ ਕਰਦਾ ਹੈ। ਅਰਜੁਨ ਦੇ ਇਹਨਾਂ ਬੋਲਾਂ ਨਾਲ ਮੈਨੂੰ ਕੰਬਣੀ ਜਿਹੀ ਛਿੜ ਗਈ। ਸਮਝ ਨਹੀਂ ਆਇਆ ਕਿ ਮੈਂ ਖੁਸ਼ ਹੋਵਾਂ ਜਾਂ ਉਦਾਸ। ਮੀਰਾ ਦਾ ਚਿਹਰਾ ਕੱਸਿਆ ਗਿਆ ਸੀ। ਮੈਨੂੰ ਘਬਰਾਹਟ ਹੋਣ ਲੱਗ ਪਈ। ਇਸ ਤੋਂ ਬਾਅਦ ਉੱਥੇ ਬੈਠਣਾ ਮੇਰੇ ਲਈ ਬਹੁਤ ਔਖਾ ਸੀ। ਮੈਂ ਛੇਤੀ ਆਪਣੀ ਕਿਤਾਬ ਬੈਗ ਵਿੱਚ ਪਾਈ ਤੇ ਵੇਟਰ ਨੂੰ ਬੁਲਾਇਆ। ਬਿੱਲ ਦੇ ਕੇ ਜਿਵੇਂ ਹੀ ਮੈਂ ਖੜੀ ਹੋਈ, ਅਰਜੁਨ ਨੇ ਮੈਨੂੰ ਦੇਖ ਲਿਆ। ਨੀਤਾ! ਅਰਜੁਨ ਦੇ ਬੋਲ ਮੇਰੇ ਕੰਨਾਂ ਵਿੱਚ ਗੂੰਜ ਗਏ। ਉਹ ਦੋਵੇਂ ਹੀ ਆਪਣੀ ਕੁਰਸੀ ਤੋਂ ਖੜੇ ਹੋ ਗਏ ਸਨ। ਹੈਲੋ ਨੀਤਾ।

0: ਮੈਨੂੰ ਨਹੀਂ ਸੀ ਪਤਾ ਕਿ ਤੂੰ ਇਸੇ ਸ਼ਹਿਰ ਵਿੱਚ ਹੈ, ਅਰਜੁਨ ਨੇ ਕਿਹਾ। ਮੈਨੂੰ ਸਮਝ ਹੀ ਨਹੀਂ ਸੀ ਆ ਰਿਹਾ ਕਿ ਕੀ ਕਹਾਂ। ਮੈਂ ਬਸ ਹੈਲੋ ਅਰਜੁਨ ਹੀ ਕਿਹਾ। ਮੈਂ ਤੈਨੂੰ ਮਿਲਣਾ ਚਾਹੁੰਦਾ ਸੀ, ਕੁਝ ਗੱਲ ਕਰਨੀ ਸੀ ਤੇਰੇ ਨਾਲ। ਅਰਜੁਨ ਦੀ ਗੱਲ ਸੁਣ ਕੇ ਮੈਂ ਚੁੱਪ ਰਹੀ। ਮੀਰਾ ਵੱਲ ਦੇਖਿਆ। ਮੀਰਾ ਅਜੇ ਵੀ ਬੁੱਤ ਬਣੀ ਸਾਡੇ ਦੋਹਾਂ ਨੂੰ ਦੇਖ ਰਹੀ ਸੀ। ਚੁੱਪੀ ਨੂੰ ਤੋੜਦਿਆਂ ਮੀਰਾ ਨੇ ਕਿਹਾ, ਅਰਜੁਨ ਮੈਂ ਬਾਹਰ ਇੰਤਜ਼ਾਰ ਕਰ ਰਹੀ ਹਾਂ। ਮੈਂ ਮੀਰਾ ਨੂੰ ਰੋਕਣਾ ਚਾਹੁੰਦੀ ਸੀ ਪਰ ਬੋਲ ਮੇਰੇ ਮੂੰਹੋਂ ਹੀ ਨਹੀਂ ਨਿਕਲੇ। ਅਰਜੁਨ ਨੇ ਵੀ ਮੀਰਾ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਦੇ ਜਾਣ ਤੋਂ ਬਾਅਦ ਅਰਜੁਨ ਨੇ ਬੋਲਣਾ ਸ਼ੁਰੂ ਕੀਤਾ, ਮੈਂ ਤੇਰੇ ਤੋਂ ਮਾਫੀ ਮੰਗਣੀ ਸੀ ਨੀਤਾ, ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ। ਉਸ ਦਿਨ ਲਈ ਮੈਂ ਸੱਚਮੁੱਚ ਸ਼ਰਮਿੰਦਾ ਹਾਂ। ਮੈਂ ਤੈਨੂੰ ਬਾਰ ਬਾਰ ਇਹੀ ਕਹਿੰਦਾ ਰਿਹਾ ਕਿ ਰਿਸ਼ਤਾ ਠੀਕ ਰੱਖਣ ਲਈ ਮੈਂ ਹੀ ਸਮਝੌਤੇ ਕਰ ਰਿਹਾ, ਜਦਕਿ ਮੈਂ ਜਾਣਦਾ ਹਾਂ ਅਸੀਂ ਦੋਵੇਂ ਹੀ ਇਹ ਕੋਸ਼ਿਸ਼ ਕਰ ਰਹੇ ਸੀ। ਮੇਰਾ ਵਿਹਾਰ ਬਹੁਤ ਮਾੜਾ ਸੀ ਉਸ ਦਿਨ ਨੀਤਾ। ਉਸ ਦਿਨ ਤੋਂ ਬਾਅਦ ਮੈਂ ਕਦੇ ਆਪਣੇ ਆਪ ਨੂੰ ਮਾਫ਼ ਨਹੀਂ ਕਰ ਪਾਇਆ। ਮੈਂ ਅੱਜ ਵੀ ਤੈਨੂੰ ਅਰਜੁਨ ਨੂੰ ਵਿੱਚੋਂ ਹੀ ਮੈਂ ਟੋਕ ਦਿੱਤਾ ਅਤੇ ਕਿਹਾ, ਅਰਜੁਨ ਸਾਡੀ ਆਖਰੀ ਲੜਾਈ ਤੋਂ ਬਾਅਦ ਜਦੋਂ ਤੂੰ ਮੈਨੂੰ ਛੱਡ ਕੇ ਗਿਆ ਤਾਂ ਲੱਗਿਆ ਜਿਵੇਂ ਮੈਂ ਤੈਨੂੰ ਕਦੇ ਦੁਬਾਰਾ ਪਿਆਰ ਨਹੀਂ ਕਰ ਪਾਵਾਂਗੀ। ਕੁਝ ਦੇਰ ਮੈਂ ਤੇਰੇ ਨਾਲ ਗੁੱਸਾ ਰਹੀ, ਫਿਰ ਆਪਣੇ ਆਪ ਨਾਲ ਗੁੱਸਾ ਰਹੀ, ਫਿਰ ਬੈਂਗਲੋਰ ਸੈਟਲ ਹੋਣ ਲਈ ਵੀ ਸੋਚਿਆ। ਪਰ ਬਾਅਦ 'ਚ ਮੈਨੂੰ ਸਮਝ ਆਈ ਕਿ ਸਾਡੇ ਦੋਹਾਂ ਵਿੱਚੋਂ ਕੋਈ ਗਲਤ ਨਹੀਂ ਸੀ, ਸ਼ਾਇਦ ਅਸੀਂ ਦੋਵੇਂ ਹੀ ਇੱਕ ਦੂਜੇ ਲਈ ਨਹੀਂ ਬਣੇ। ਨਾਲੇ ਇੱਕ ਹੋਰ ਗੱਲ, ਮੈਨੂੰ ਇਸ ਗੱਲ ਦੀ ਵੀ ਸਮਝ ਆਈ ਕਿ ਕਿਸੇ ਨੂੰ ਪਿਆਰ ਕਰਨ ਦਾ ਮਤਲਬ ਇਹ ਨਹੀਂ ਕਿ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਡੇ ਨਾਲ ਵੀ ਰਹੇ। ਮੈਂ ਅਰਜੁਨ ਵੱਲ ਧਿਆਨ ਨਾਲ ਦੇਖਿਆ, ਕਈ ਬੋਲ ਅਜੇ ਵੀ ਉਸਦੇ ਮੂੰਹੋਂ ਨਿਕਲਣ ਦਾ ਰਾਹ ਬਣਾ ਰਹੇ ਸਨ, ਪਰ ਮੈਂ ਉੱਥੋਂ ਉੱਠ ਗਈ। ਮੈਨੂੰ ਜਾਪਿਆ ਜਿਵੇਂ ਕੁਝ ਗੱਲਾਂ ਅਣਕਹੀਆਂ ਹੀ ਰਹਿਣ ਤਾਂ ਚੰਗਾ ਹੁੰਦਾ ਹੈ। ਰੈਸਟੋਰੈਂਟ ਦੇ ਬਾਹਰ ਜਾਂਦਿਆਂ ਮੈਂ ਜਾਣਦੀ ਸਾਂ ਕਿ ਅਰਜੁਨ ਦੀਆਂ ਅੱਖਾਂ ਮੇਰਾ ਪਿੱਛਾ ਕਰ ਰਹੀਆਂ ਹਨ, ਪਰ ਮੈਂ ਪਿਛਾਂਹ ਮੁੜ ਕੇ ਨਾ ਦੇਖਿਆ। ਦਰਵਾਜ਼ੇ ਦੇ ਕੋਲ ਪਹੁੰਚ ਕੇ ਮੀਰਾ ਨੇ ਮੇਰੇ ਵੱਲ ਤੇ ਮੈਂ ਉਸ ਵੱਲ ਵੇਖਿਆ। ਇੱਕ ਦੂਜੇ ਨੂੰ ਸਮਝਣ ਦਾ ਇਹ ਅਹਿਸਾਸ ਸਾਡੀਆਂ ਦੋਹਾਂ ਦੀਆਂ ਅੱਖਾਂ ਵਿੱਚ ਸੀ।
1: ਹੁਣੇ ਅਸੀਂ ਡਾਕਟਰ ਤਰਵਿੰਦਰ ਕੌਰ ਤੋਂ ਕਹਾਣੀ ਸੁਣ ਰਹੇ ਸੀ, ਜਿਸ ਦਾ ਸਿਰਲੇਖ ਸੀ ਅਧੂਰੀ ਮੁਲਾਕਾਤ। ਸਰੋਤਿਓ, ਅੱਜ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਵੀ ਜਯੰਤੀ ਏ। ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ 2 ਅਕਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਮੁਗਲ ਸਰਾਏ ਵਿੱਚ ਹੋਇਆ ਸੀ। ਉਹ ਇੱਕ ਮਹਾਨ ਦੇਸ਼ ਭਗਤ, ਨਿਮਰ ਅਤੇ ਦ੍ਰਿੜ ਇਰਾਦੇ ਵਾਲੇ ਨੇਤਾ ਸਨ। ਉਹਨਾਂ ਦਾ ਜਨਮ ਦਿਨ ਹਰ ਸਾਲ ਪੂਰੇ ਭਾਰਤ ਵਿੱਚ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਏ। ਸ਼ਾਸਤਰੀ ਜੀ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਛੋਟੀ ਉਮਰ ਵਿੱਚ ਹੀ ਆਜ਼ਾਦੀ ਦੇ ਅੰਦੋਲਨ ਵਿੱਚ ਕੁੱਦ ਪਏ ਅਤੇ ਕਈ ਵਾਰ ਜੇਲ੍ਹ ਗਏ। ਆਜ਼ਾਦੀ ਤੋਂ ਬਾਅਦ ਉਹਨਾਂ ਨੇ ਵੱਖ ਵੱਖ ਸਰਕਾਰੀ ਅਹੁਦਿਆਂ ਤੇ ਸੇਵਾ ਨਿਭਾਈ ਅਤੇ ਆਪਣੀ ਇਮਾਨਦਾਰੀ ਤੇ ਸਾਦਗੀ ਦੀ ਮਿਸਾਲ ਕਾਇਮ ਕੀਤੀ। ਸਾਲ 1964 ਵਿੱਚ ਜਵਾਹਰ ਲਾਲ ਨਹਿਰੂ ਜੀ ਦੇ ਦੇਹਾਂਤ ਤੋਂ ਬਾਅਦ ਲਾਲ ਬਹਾਦੁਰ ਸ਼ਾਸਤਰੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ। ਉਹਨਾਂ ਦਾ ਕਾਰਜਕਾਲ ਭਾਵੇਂ ਛੋਟਾ ਸੀ ਪਰ ਬਹੁਤ ਪ੍ਰਭਾਵਸ਼ਾਲੀ ਰਿਹਾ। 1965 ਦੇ ਭਾਰਤ ਪਾਕਿਸਤਾਨ ਯੁੱਧ ਦੌਰਾਨ ਉਹਨਾਂ ਨੇ ਦੇਸ਼ ਦੀ ਬਹੁਤ ਕੁਸ਼ਲਤਾ ਨਾਲ ਅਗਵਾਈ ਕੀਤੀ। ਇਸੇ ਸਮੇਂ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਇਤਿਹਾਸਿਕ ਨਾਰਾ ਦਿੱਤਾ, ਜੋ ਅੱਜ ਵੀ ਦੇਸ਼ ਦੇ ਫੌਜੀਆਂ ਅਤੇ ਕਿਸਾਨਾਂ ਦੇ ਮਹੱਤਵ ਨੂੰ ਦਰਸਾਉਂਦਾ ਏ। ਉਹਨਾਂ ਦੇ ਜਨਮ ਦਿਹਾੜੇ ਤੇ ਸਕੂਲਾਂ, ਕਾਲਜਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਵੱਖ ਵੱਖ ਸਮਾਰੋਹ ਆਯੋਜਿਤ ਕੀਤੇ ਜਾਂਦੇ ਨੇ। ਲੋਕ ਉਹਨਾਂ ਦੀ ਸਮਾਧੀ ਨਵੀਂ ਦਿੱਲੀ ਤੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਨੇ। ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜੀਵਨ ਸਾਨੂੰ ਸਾਦਗੀ, ਇਮਾਨਦਾਰੀ ਅਤੇ ਦੇਸ਼ ਸੇਵਾ ਦੀ ਪ੍ਰੇਰਣਾ ਦਿੰਦਾ ਏ। ਉਹਨਾਂ ਦਾ ਵਿਚਾਰ ਸੀ ਕਿ ਦੇਸ਼ ਦੀ ਤਰੱਕੀ ਲਈ ਹਰ ਨਾਗਰਿਕ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਏ। ਉਹਨਾਂ ਦੇ ਮਹਾਨ ਵਿਚਾਰ ਅਤੇ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਹਮੇਸ਼ਾ ਸਾਡੇ ਦਿਲਾਂ ਵਿੱਚ ਅਮਰ ਰਹਿਣਗੀਆਂ। ਇਸ ਮਹੱਤਵਪੂਰਨ ਚਰਚਾ ਤੋਂ ਬਾਅਦ ਆਓ ਹੁਣ ਸੁਣਦੇ ਹਾਂ ਉੱਚਾ ਦਰ ਬਾਬੇ ਨਾਨਕ ਦਾ। ਫਿਲਮ ਚੋਂ ਗੁਰਦਾਸ ਮਾਨ ਦਾ ਗਾਇਆ ਅਤੇ ਉਹਨਾਂ ਦਾ ਹੀ ਲਿਖਿਆ ਗੀਤ, ਜਿਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਕਮਲ ਕਾਂਤ ਨੇ। ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ, ਆਓ ਆਨੰਦ ਮਾਣਦੇ ਹਾਂ ਇਸ ਗੀਤ ਦਾ।

ਇਹ ਸਨ ਗੁਰਦਾਸ ਮਾਨ ਤੇ ਗੀਤ ਅਸੀਂ ਤੁਹਾਨੂੰ ਸੁਣਵਾਇਆ ਫਿਲਮ ਉੱਚਾ ਦਰ ਬਾਬੇ ਨਾਨਕ ਦਾ ਵਿੱਚੋਂ ਅਸਾਨੂੰ ਮਾਨ ਵਤਨਾਂ ਦਾ। ਇਸ ਫਿਲਮ 'ਚੋਂ ਪੇਸ਼ ਹੈ ਗੀਤ ਹਰਭਜਨ ਮਾਨ ਦੀ ਆਵਾਜ਼ ਵਿੱਚ। ਨੱਚ ਲੈ ਗਾ ਲੈ ਮੌਜ ਮਨਾ ਲੈ।

ਇਹ ਸਨ ਹਰਭਜਨ ਮਾਨ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਏ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ

0: ਜਲਦੀ ਪੂਰਾ ਕਰਨ ਅਤੇ ਹਵਾਈ ਜਹਾਜ਼ ਨਿਰਮਾਣ, UPI ਦੇ ਏਕੀਕਰਨ ਅਤੇ ਸਾਂਝੀ ਨਵੀਨਤਾ ਦੇ ਖੇਤਰ 'ਚ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮੀਟਿੰਗ 'ਚ ਦੋਵਾਂ ਦੇਸ਼ਾਂ ਨੇ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਬਾਰੇ ਜਾਰੀ ਗੱਲਬਾਤ ਦੀ ਸਮੀਖਿਆ ਕੀਤੀ। ਸਾਊਦੀ ਅਰਬ ਦੇ ਵਣਜ ਮੰਤਰੀ ਮਾਜਿਦ ਬਿਨ ਅਬਦੁੱਲਾ ਅਲ ਕਸਾਬੀ ਨਾਲ ਮੀਟਿੰਗ 'ਚ ਸ੍ਰੀ ਗੋਇਲ ਨੇ ਭਾਰਤ ਅਤੇ ਖਾੜੀ ਸਹਿਯੋਗ ਕੌਂਸਲ ਵਿਚਾਰੇ ਮੁਕਤ ਵਪਾਰ ਸਮਝੌਤੇ ਲਈ ਜਾਰੀ ਗੱਲਬਾਤ ਦੀ ਪ੍ਰਗਤੀ ਬਾਰੇ ਚਰਚਾ ਕੀਤੀ। ਦੱਖਣੀ ਕੋਰੀਆ ਦੇ ਵਪਾਰ ਮੰਤਰੀ ਪਾਰਕ ਜੰਗ ਸੁੰਗ ਨਾਲ ਬੈਠਕ 'ਚ ਭਾਰਤ ਦੱਖਣੀ ਕੋਰੀਆ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਨੂੰ ਉੱਨਤ ਬਣਾਉਣ ਦੇ ਪ੍ਰਸਤਾਵ ਬਾਰੇ ਚਰਚਾ ਹੋਈ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਇਸ ਨਾਲ ਭਾਰਤ ਦੇ ਆਰਥਿਕ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ। ਮਿਲਵਾਕੀ 'ਚ G20 ਵਪਾਰ ਮੰਤਰੀਆਂ ਦੀ ਬੈਠਕ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਭਾਰਤ ਦੀਆਂ ਵੱਧਦੀਆਂ ਊਰਜਾ ਜ਼ਰੂਰਤਾਂ ਅਤੇ ਸਪਲਾਈ ਲੜੀਆਂ 'ਚ ਵੰਨ ਸੁਵੰਨਤਾ ਲਿਆਉਣ ਦੇ ਯਤਨ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਮੌਕੇ ਬਣਾ ਰਹੇ ਨੇ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦਾ ਟੀਚਾ ਅਗਲੇ 5 ਸਾਲਾਂ 'ਚ ਦੁਵੱਲੇ ਵਪਾਰ ਨੂੰ $30 ਅਰਬ ਤੋਂ ਵਧਾ ਕੇ $70 ਅਰਬ ਤੱਕ ਪਹੁੰਚਾਉਣਾ ਹੈ। ਸ੍ਰੀ ਸਿੱਧੂ ਨੇ ਦੱਸਿਆ ਕਿ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਲਈ ਗੱਲਬਾਤ ਦਾ 5ਵਾਂ ਦੌਰ ਸੋਮਵਾਰ ਨੂੰ ਓਟਾਵਾ 'ਚ ਸ਼ੁਰੂ ਹੋਵੇਗਾ। ਏਸ਼ੀਆਈ ਖੇਡਾਂ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਜੋ ਕਿ ਅੱਜ ਵੀ ਜਾਰੀ ਹੈ। ਮੁੱਕੇਬਾਜ਼ੀ ਵਿੱਚ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸਕ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਲਵਲੀਨਾ ਨੇ ਚੀਨ ਦੀ ਬਾਓ ਛੀਈ ਨੂੰ ਹਰਾ ਕੇ 12 ਸਾਲਾਂ ਦੇ ਵਕਫੇ ਤੋਂ ਬਾਅਦ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਲਈ ਸੋਨੇ ਦਾ ਤਮਗਾ ਹਾਸਲ ਕੀਤਾ। ਏਸ਼ੀਆਈ ਖੇਡਾਂ ਵਿੱਚ ਮਹਿਲਾ ਮੁੱਕੇਬਾਜ਼ੀ ਵਿੱਚ ਭਾਰਤ ਦਾ ਇਹ ਦੂਜਾ ਸੋਨੇ ਦਾ ਤਮਗਾ ਹੈ। ਇਸ ਤੋਂ ਪਹਿਲਾਂ ਮੈਰੀ ਕੌਮ ਨੇ 2014 ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਭਾਰਤੀ ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਨੇ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਟੀਮ ਨੂੰ 5-3 ਹਰਾ ਕੇ ਆਪਣਾ ਪਹਿਲਾ ਸੋਨੇ ਦਾ ਤਮਗਾ ਜਿੱਤਿਆ। ਭਾਰਤ 12 ਸੋਨੇ ਦੇ, 25 ਚਾਂਦੀ ਦੇ ਅਤੇ 34 ਕਾਂਸੀ ਦੇ ਤਮਗਿਆਂ ਸਮੇਤ ਕੁੱਲ 71 ਤਮਗਿਆਂ ਨਾਲ ਤਮਗਾ ਸੂਚੀ ਵਿੱਚ 6ਵੇਂ ਸਥਾਨ ਤੇ ਪਹੁੰਚ ਗਿਆ ਹੈ। ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਹਾਦਰ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨਾਲ ਗੱਲਬਾਤ ਕੀਤੀ। ਸਮਿਤ ਨੇ ਦੁਬਈ ਤੋਂ ਤੇਲਵੀਵ ਜਾਣ ਵਾਲੀ ਉਡਾਨ ਉੱਤੇ ਕੀਤੇ ਗਏ ਹਮਲੇ ਨੂੰ ਨਾਕਾਮ ਕਰਕੇ 180 ਮੁਸਾਫਰਾਂ ਦੀ ਜਾਨ ਬਚਾਈ ਸੀ। ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਉੱਤੇ ਸ਼ਰਧਾਂਜਲੀ ਭੇਟ ਕਰ ਰਿਹਾ ਏ। ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਹੈ ਕਿ ਕੈਨੇਡਾ ਊਰਜਾ, ਮਹੱਤਵਪੂਰਨ ਖਣਿਜਾਂ ਅਤੇ ਏਅਰੋਸਪੇਸ ਖੇਤਰਾਂ 'ਚ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ ਅਤੇ ਏਸ਼ੀਆਈ ਖੇਡਾਂ ਵਿੱਚ ਮੁੱਕੇਬਾਜ਼ ਲਵਲੀਨਾ ਬੋਰਗੋਹਾਇਨ ਨੇ 75 ਕਿਲੋਗ੍ਰਾਮ ਵਰਗ ਵਿੱਚ ਇਤਿਹਾਸ ਰਚਦਿਆਂ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ,
1: आदाब। ये आकाशवाणी है, खबरों के साथ मैं असलम बेग। वजीर आजम नरेंद्र मोदी ने फ्लाई दुबई के पायलट कप्तान सुमित मछार से बातचीत की। उन्होंने उनकी बहादुरी की तारीफ की और जल्द सेहतयाबी की दुआ की। तिजारत और सनत के वजीर पीयूष गोयल ने G20 के तिजारत से मुतालिक वजीरों की मीटिंग से अलग फ्रांस, कनाडा, सऊदी अरब और जनूबी कोरिया के अपने हमनसबों से दोतरफा मीटिंग्स की, जिसका मकसद दोतरफा तिजारती ताल्लुकात को मुस्तहकम बनाना था। मुल्क ने बाबाए कौम महात्मा गांधी और साबिक वजीर आजम लाल बहादुर शास्त्री को आज उनके यौम पैदाइश पर खिराज अकीदत पेश किया। भारत के महकमे मौसमियात ने अरुणाचल प्रदेश में आज मूसलाधार बारिश की पेशगोई की है। उसने कहा है कि शिमाल मगरबी भारत में जुनूब मगरबी मानसून खत्म होने के कौमी कवी इम्कानात हैं। और एशियन गेम्स में लवलीना बोरगोहाई ने खवातीन के मुक्केबाजी के 75 किलोग्राम जुमरे में सोने का तमगा जीता है। अब भारत के पास सोने के 12 तमगों समेत कुल तमगों की तादाद 71 हो गई है। अब खबरें तफसील से। वजीर आजम नरेंद्र मोदी ने आज भारतीय पायलट कैप्टन सुमित मछार से बातचीत की, जिन्होंने न सिर्फ अपने मुआविन पायलट के हमले से खुद को बचाया बल्कि 180 लोगों की जान भी बचाई। ये वाकया दुबई से तेलबीब जाने वाली फ्लाई दुबई की परवाज में पेश आया। कैप्टन मछार ने इस वाकये की तफसील वजीर आजम नरेंद्र मोदी को बताई और इस बारे में बताया कि किस तरह उन्हें हिम्मत मिली। वजीर आजम ने उनकी दिलेरी की तारीफ की